ਪੰਜਾਬੀ ਪ੍ਰੋਗਰਾਮ ਮਿੱਟੀ ਦੀ ਮਹਿਕ ਲੈ ਕੇ ਮੈਂ ਹਾਜ਼ਰ ਹਾਂ ਸ਼ਮਿੰਦਰ ਕਲੇਰ। ਅੱਜ ਦੇ ਇਸ ਪ੍ਰੋਗਰਾਮ 'ਚ ਅਸੀਂ ਸੁਣਾਂਗੇ ਸਾਡਾ ਵਿਰਸਾ ਲੜੀ ਤਹਿਤ ਪੰਜਾਬ ਦਾ ਪਰੰਪਰਿਕ ਪਹਿਰਾਵਾ ਅਤੇ ਇਸ ਤੋਂ ਇਲਾਵਾ ਕੁਝ ਗੀਤ ਵੀ ਸੁਣਵਾਏ ਜਾਣਗੇ। ਅੱਜ ਵਿਸ਼ਵ ਫੋਟੋਗ੍ਰਾਫੀ ਦਿਵਸ ਮਨਾਇਆ ਜਾ ਰਿਹਾ ਹੈ ਜੋ ਹਰ ਸਾਲ 19 ਅਗਸਤ ਨੂੰ ਮਨਾਇਆ ਜਾਂਦਾ ਹੈ। ਫੋਟੋਆਂ ਨੂੰ ਵੇਖ ਕੇ ਹਰ ਕੋਈ ਆਪਣੇ ਅਤੀਤ ਦੀਆਂ ਯਾਦਾਂ 'ਚ ਗੁਆਚ ਜਾਂਦਾ ਹੈ। ਤਸਵੀਰਾਂ ਦੇ ਵਿੱਚ ਸਾਡੀਆਂ ਅਨਮੋਲ ਯਾਦਾਂ ਛਿਪੀਆਂ ਹੁੰਦੀਆਂ ਨੇ। ਫੋਟੋਗ੍ਰਾਫੀ ਵੀ ਬੜੀ ਕਮਾਲ ਦੀ ਕਲਾ ਹੈ ਜਿਸ ਨੂੰ ਵੇਖ ਕੇ ਅਸੀਂ ਉਸ ਵੇਲੇ ਦੀ ਸਥਿਤੀ ਅਤੇ ਪਲਾਂ ਦਾ ਅੰਦਾਜ਼ਾ ਲਾ ਸਕਦੇ ਹਾਂ। ਤਸਵੀਰਾਂ ਨੂੰ ਵੇਖ ਕੇ ਬੀਤੇ ਸਮੇਂ ਜਿਵੇਂ ਬਚਪਨ ਤੋਂ ਲੈ ਕੇ ਜਵਾਨੀ ਅਤੇ ਬੁਢਾਪੇ ਦੇ ਸਾਰੇ ਪਲਾਂ ਨੂੰ ਇਹਨਾਂ ਤਸਵੀਰਾਂ ਦੇ ਰਾਹੀਂ ਜੀਵੰਤ ਕਰ ਲਿਆ ਜਾਂਦਾ ਹੈ। ਅਸੀਂ ਆਪਣੀਆਂ ਪੁਰਾਣੀਆਂ ਯਾਦਾਂ 'ਚ ਗੁਆਚ ਜਾਂਦੇ ਹਾਂ। ਵਿਸ਼ਵ ਫੋਟੋਗ੍ਰਾਫੀ ਦੀ ਸ਼ੁਰੂਆਤ ਲੂਇਸ ਡਾਰੇਅਰ ਅਤੇ ਜੋਸਫ ਨਾਈਸੋਫੋਰ ਨਿਪਸ ਵੱਲੋਂ ਕੀਤੀ ਗਈ ਸੀ। ਫੋਟੋਗ੍ਰਾਫੀ ਦੀ ਖੋਜ ਸਾਲ 1837 'ਚ ਹੋਈ। ਉਸ ਕਾਰਡ ਨੂੰ ਡਾਰੇਅਰ ਟਾਈਪ ਪ੍ਰਕਿਰਿਆ ਦੇ ਤੌਰ 'ਤੇ ਜਾਣਿਆ ਜਾਂਦਾ ਹੈ। 19ਵੀਂ ਸਦੀ 'ਚ ਫੋਟੋਗ੍ਰਾਫੀ ਲੋਕਾਂ 'ਚ ਪ੍ਰਸਿੱਧ ਹੋ ਗਈ। ਫੋਟੋਗ੍ਰਾਫੀ ਨਾਲ ਹੀ ਪੂਰੇ ਵਿਸ਼ਵ ਨੂੰ ਨਵੇਂ ਨਜ਼ਰੀਏ ਦੇ ਨਾਲ ਵੇਖਣ ਅਤੇ ਜਿਉਣ ਦੇ ਢੰਗ ਤਰੀਕਿਆਂ ਦਾ ਪਤਾ ਲੱਗਿਆ। ਫੋਟੋਗ੍ਰਾਫੀ ਨੇ ਇੱਕ ਲੰਮਾ ਸਫ਼ਰ ਤੈਅ ਕੀਤਾ ਹੈ। ਅੱਜ ਕੱਲ੍ਹ ਤਾਂ ਲੋਕਾਂ ਦੀ ਜੇਬ ਵਿੱਚ ਕੈਮਰਾ ਹੈ। ਪਹਿਲਾਂ ਤਸਵੀਰਾਂ ਖਿਚਵਾਉਣ ਨੂੰ ਲੈ ਕੇ ਬੜਾ ਹੀ ਉਤਸ਼ਾਹ ਹੁੰਦਾ ਸੀ। ਤਸਵੀਰਾਂ ਖਿਚਵਾਉਣ ਵਾਲੇ ਨੂੰ ਫੋਟੋਗ੍ਰਾਫਰ ਅੱਖਾਂ ਖੁੱਲ੍ਹੀਆਂ ਰੱਖਣ ਦੇ ਲਈ ਕਹਿੰਦੇ ਸਨ। ਸਮਾਰਟਫੋਨ ਆਉਣ ਦੇ ਨਾਲ ਤਸਵੀਰਾਂ ਖਿੱਚਣਾ ਅਤੇ ਸੈਲਫੀ ਲੈਣਾ ਆਮ ਜਿਹਾ ਹੋ ਗਿਆ ਹੈ, ਜਿਸ ਕਰਕੇ ਲੋਕਾਂ 'ਚ ਫੋਟੋਗ੍ਰਾਫੀ ਦਾ ਕਰੇਜ਼ ਖਤਮ ਹੋ ਗਿਆ ਹੈ ਅਤੇ ਹੁਣ ਹਰ ਕੋਈ ਫੋਟੋਗ੍ਰਾਫਰ ਬਣ ਗਿਆ ਹੈ। ਤਸਵੀਰਾਂ ਜਿਵੇਂ ਹਰ ਇੱਕ ਦੀਆਂ ਯਾਦਾਂ ਨੂੰ ਸੰਜੋ ਕੇ ਰੱਖਦੀਆਂ ਨੇ, ਉਸੇ ਤਰ੍ਹਾਂ ਗੀਤ ਵੀ ਦਿਲ ਦੇ ਜਜ਼ਬਾਤਾਂ ਨੂੰ ਬਿਆਨ ਕਰਨ ਦਾ ਬਹੁਤ ਹੀ ਵਧੀਆ ਜ਼ਰੀਆ ਨੇ। ਅਤੇ ਗਾਇਕ ਅਮਰਿੰਦਰ ਗਿੱਲ ਵੀ ਆਪਣੇ ਦਿਲ ਦੇ ਜਜ਼ਬਾਤਾਂ ਨੂੰ ਕੁਝ ਇਸ ਤਰ੍ਹਾਂ ਬਿਆਨ ਕਰ ਰਹੇ ਨੇ। ਤੂੰ ਤੇ ਸਾਹਾਂ ਤੋਂ ਵੀ ਨੇੜੇ, ਤੂੰ ਤੇ ਜਾਨ ਤੋਂ ਵੀ ਪਿਆਰਾ। ਤੇ ਆਓ ਫਿਰ ਸੁਣਦੇ ਹਾਂ ਅਮਰਿੰਦਰ ਗਿੱਲ ਦੀ ਆਵਾਜ਼ 'ਚ ਇਹ ਗੀਤ।

0: ਜੀ ਤੁਸੀਂ ਸੁਣ ਰਹੇ ਸੀ ਗਾਇਕ ਅਮਰਿੰਦਰ ਗਿੱਲ ਦੀ ਆਵਾਜ਼ 'ਚ। ਤੇ ਜਿਸ ਨਾਲ ਦਿਲੋਂ ਪਿਆਰ ਹੋ ਜਾਵੇ ਫਿਰ ਦਿਲ ਉਹਦੇ ਖਿਆਲਾਂ 'ਚ ਹੋਇਆ ਰਹਿੰਦਾ ਏ। ਇਸ ਗੀਤ ਨੂੰ ਸੁਣਨ ਤੋਂ ਪਹਿਲਾਂ ਅਸੀਂ ਗੱਲ ਕਰ ਰਹੇ ਸੀ ਕੌਮਾਂਤਰੀ ਫੋਟੋਗ੍ਰਾਫੀ ਦਿਹਾੜੇ ਬਾਰੇ। 20ਵੀਂ ਸਦੀ ਵਿੱਚ ਕੈਮਰਿਆਂ ਤੇ ਫੋਟੋਗ੍ਰਾਫੀ 'ਚ ਕਈ ਤਬਦੀਲੀਆਂ ਆਈਆਂ ਤੇ ਐਡਵਾਂਸ ਫੋਟੋਗ੍ਰਾਫੀ ਕਰਕੇ ਫੋਟੋਗ੍ਰਾਫਰ ਮਸ਼ਹੂਰ ਹੋਏ। 1826 'ਚ ਹੇਲੀਓਗ੍ਰਾਫੀ ਨਾਂ ਦੀ ਪ੍ਰਕਿਰਿਆ 'ਚ ਵਿਸ਼ਵ ਦੀ ਪਹਿਲੀ ਫੋਟੋ ਖਿੱਚੀ ਗਈ ਤੇ ਦੁਨੀਆ ਦੀ ਪਹਿਲੀ ਰੰਗੀਨ ਫੋਟੋ ਖਿੱਚਣ ਵਾਲੇ ਫੋਟੋਗ੍ਰਾਫਰ ਥੋਮਸ ਅਟੈਲਸੀ ਸਨ। ਉਹਨਾਂ ਨੇ ਲਾਲ, ਨੀਲੇ, ਹਰੇ ਤੇ 3 ਕਾਲੇ ਤੇ ਚਿੱਟੇ ਫਿਲਟਰਾਂ ਦੀ ਵਰਤੋਂ ਕਰਦਿਆਂ ਇਹ ਤਸਵੀਰ ਤਿਆਰ ਕੀਤੀ ਜੋ ਇੰਨੀ ਪ੍ਰਭਾਵਸ਼ਾਲੀ ਨਹੀਂ ਸੀ। ਇੱਕ ਫੋਟੋ ਹਜ਼ਾਰਾਂ ਸ਼ਬਦਾਂ ਨੂੰ ਬਿਆਨ ਕਰਦੀ ਏ। ਫੋਟੋਗ੍ਰਾਫੀ ਦਿਵਸ ਨੂੰ ਮਨਾਉਣ ਦਾ ਮਕਸਦ ਲੋਕਾਂ ਨਾਲ ਫੋਟੋਗ੍ਰਾਫੀ ਬਾਰੇ ਵਿਚਾਰ ਵਟਾਂਦਰਾ ਕਰਨਾ ਤੇ ਉਹਨਾਂ ਨੂੰ ਫੋਟੋਗ੍ਰਾਫੀ ਪ੍ਰਤੀ ਪ੍ਰੇਰਿਤ ਕਰਨਾ ਹੈ। ਤਸਵੀਰ ਨੂੰ ਵੇਖ ਕੇ ਕਿਸੇ ਵੀ ਦੇਸ਼ ਦੀ ਸੱਭਿਅਤਾ ਤੇ ਉੱਥੋਂ ਦੇ ਵਿਰਸੇ ਦਾ ਅੰਦਾਜ਼ਾ ਸਹਿਜੇ ਹੀ ਲਗਾ ਲਿਆ ਜਾਂਦਾ ਹੈ। ਤੇ ਆਓ ਹੁਣ ਸਾਡਾ ਵਿਰਸਾ ਲੜੀ ਤਹਿਤ ਮਿਸਰ ਦੀ ਭਾਟੀਆ ਕੋਲੋਂ ਸੁਣਦੇ ਹਾਂ ਪੰਜਾਬ ਦਾ ਪਰੰਪਰਿਕ ਪਹਿਰਾਵਾ ਵਿਸ਼ੇ ਤੇ ਵਾਰਤਾ।
1: ਪਹਿਰਾਵੇ ਦਾ ਮਨੁੱਖ ਦੇ ਜੀਵਨ ਨਾਲ ਡੂੰਘਾ ਸੰਬੰਧ ਹੈ। ਪਹਿਰਾਵੇ ਨਾਲ ਮਨੁੱਖ ਦਾ ਸਰਦੀ, ਗਰਮੀ, ਹਵਾ ਅਤੇ ਮੀਂਹ ਮੌਸਮ ਆਉਣ ਦੇ ਮੰਦੇ ਪ੍ਰਭਾਵਾਂ ਤੋਂ ਬਚਾਅ ਰਹਿੰਦਾ ਹੈ। ਚੰਗਾ ਪਹਿਰਾਵਾ

भी घगरा ही पाया जाता सी, सिर उत्ते फुलकारी ले जाती सी। कई औरतों का घगरा लंबा हुंदा सी, नाजक औरतों नू 20 गज का घगरा भारी लगता सी। नंद लाल नूरपुरी का गीत भी घगरे वाले कुछ इदा ही कहता है। चन वे कि घगरा 20 गज का लक गोरी का मरोड़े खावे, पेश ना जावे कि सौंकण मेले की। ब्याह की बरी विच घगरा जरूरी हुंदा सी, आम करके ये गूढ़े रंगा विच बनते सन। घगरे की लौण तिले जां फीते नाल सजाई जाती सी। बडेरी उम्र दियां तीवियां काले जां चिट्टे रंग का घगरा घगरी पाउंदियां सन। पंजाबणां ने काली सुथण जां काले रंग के घगरे नूं भी बहुत पसंद किया सी। घगरे का पहरावा औरतां दे अंतरीब जज्बियां दी तर्जमानी करदा सी। इस करके ही वह गिद्धे दी बोली विच आखदी है, घगरा सवादे काली सूफ दा वे जावे शोक दा वे। घगरे दे नाले नाल औरतां सतारे जड़ लैंदियां अते घुंगरू बन लैंदियां सन, जिन्हां नूं लोक देखदे ही रह जांदे सन। नाला टंग लै घुंगरूआं वाला निटोली आउंदी छड़ियां दी। अजकल घगरे अलोप हो गए हन। पुराने पंजाब दे लोक खुले डुले पहरावे पहनते सन। पंजाब दे मर्द गोल गल वाली कमीज ते चादर पहनते सन, सिर उत्ते ओ तुरले वाली पगड़ी बनते। इस पगड़ी दे दो तुरले हुंदे सन, एक माया ला के पग दे उपर खलारिया हुंदा सी जिवें सिर उत्ते फुल रखे होण, दूजा तुरला कन्न उत्ते रखिया हुंदा सी। जेकर औरतां दा मुख पहरावा 20 गजी घगरा हुंदा सी तां मर्द 20 गजी चादरे पहनते सन। पंजाबी जवान घिओ मक्खणा दे पले पलवाना वर्गे गुंदवे शरीर दे हुंदे सन, उन्हां नूं ये चादरे ते कुर्ते सौंदे भी बहुत सन। चिट्टा चादरा कन्नां दे विच नंतियां पट दा शकीनी ने, सारे पंजाबी चादरे ही बन्नदे सन। ਉਹ ਕੰਮ ਉੱਤੇ ਵੀ ਚਾਦਰੇ ਬੰਨ੍ਹਦੇ ਸਨ, ਪਰ ਇਹ ਚਾਦਰੇ ਇੱਕ ਪੱਟ ਦੇ ਹੁੰਦੇ ਸਨ, ਯਾਨੀ ਕੱਪੜੇ ਦੇ ਸਿੰਗਲ ਅਰਜ ਦੇ ਹੁੰਦੇ ਸਨ। ਇਹ ਚਾਦਰੇ ਪਿੰਨੀਆਂ ਦੇ ਅੱਧ ਤੱਕ ਬੰਨ੍ਹੇ ਜਾਂਦੇ ਸਨ, ਜਿਸ ਨਾਲ ਕੰਮ ਕਰਨ ਅਤੇ ਹਲ ਵਾਹੁਣ ਵਿੱਚ ਦਿੱਕਤ ਨਹੀਂ ਸੀ ਆਉਂਦੀ। ਪਰ ਧੂਣੇ ਚਾਦਰੇ ਤਾਂ ਕੇਵਲ ਵਿਹਲੇ ਰਹਿਣ ਸਮੇਂ ਹੀ ਬੰਨ੍ਹੇ ਜਾਂਦੇ ਸਨ। ਗਲ ਵਿੱਚ ਕੈਂਠਾ ਧੂਣਾ ਚਾਦਰਾ, ਕੌਣ ਪਰਾਹੁਣਾ ਆਇਆ, ਇਹ ਤਾਂ ਮੇਰਾ ਮਾਹੀ ਨਹੀਂ ਮੈਂ ਜਿਸ ਲਈ ਅੰਨ ਪਕਾਇਆ। ਚਾਦਰੇ ਕਰੀਬ ਕਰੀਬ ਖਤਮ ਹੋ ਗਏ ਹਨ। ਹੁਣ ਪੰਜਾਬੀ ਪੁੱਤ ਪੈਂਟਾਂ, ਕੈਪਰੀਆਂ, ਲੂੰਗੀਆਂ ਅਤੇ ਹਾਫ ਪੈਂਟਾਂ ਪਹਿਨਦੇ ਹਨ। 9 ਗਜੇ ਚਾਦਰਾਂ ਦਾ ਸਮਾਂ ਬੀਤ ਚੁੱਕਾ ਹੈ। ਪਗੜੀ, ਪੱਗ, ਦਸਤਾਰ ਪੰਜਾਬੀਆਂ ਦੀ ਪਛਾਣ ਹੈ। ਪੰਜਾਬੀ ਗੱਭਰੂਆਂ ਦਾ ਪਹਿਰਾਵਾ ਕੰਨੀਦਾਰ ਚਾਦਰੇ, ਲੰਮੇ ਕੁੜਤਿਆਂ ਨਾਲ ਸ਼ਮਲੇ ਵਾਲੀ ਪੱਗ ਹੀ ਰਿਹਾ ਹੈ। ਤੁਰਲੇਦਾਰ ਮੁੰਡੇ ਪੱਗਾਂ ਬੰਨ੍ਹਦੇ, ਜੀਕਣ ਫੁੱਲ ਗੁਲਾਬੀ, ਰਾਹ ਵਿੱਚੋਂ ਚੁੱਕ ਚਰਖਾ ਹੋ ਨਾ ਜਾਏ ਖਰਾਬੀ। ਪਗੜੀ ਆਦਿ ਜਗਾਤ ਤੋਂ ਭਾਰਤੀ ਲੋਕ ਸਿਰ 'ਤੇ ਬਚਾਅ ਅਤੇ ਗਰਮੀ ਠੰਡ ਤੋਂ ਬਚਣ ਵਾਸਤੇ ਬੰਨ੍ਹਦੇ ਰਹੇ ਹਨ। ਪੱਗ ਯੁੱਧ ਵਿੱਚ ਵੀ ਸਿਰ ਦੇ ਵਾਰ ਤੋਂ ਬਚਾਉਂਦੀ ਹੈ। ਮੱਧ ਕਾਲ ਵਿੱਚ ਦਸ਼ਮੇਸ਼ ਪਿਤਾ ਨੇ ਨਾ ਕੇਵਲ ਆਪਣੇ ਸਿਰ ਉੱਤੇ ਦਸਤਾਰ ਸਜਾਈ, ਸਗੋਂ ਕਲਗੀ ਵੀ ਸਜਾਈ। ਉਹਨਾਂ ਨੇ ਆਪਣੇ ਨੀਲੇ ਘੋੜੇ ਦੀ ਅਸਵਾਰੀ ਕੀਤੀ ਅਤੇ ਸਿੰਘਾਂ ਨੂੰ ਵੀ ਘੋੜੇ ਰੱਖਣ ਦੀ ਆਗਿਆ ਦਿੱਤੀ। ਦਸਤਾਰ ਨੂੰ ਮਾਣ ਸਤਿਕਾਰ ਅਤੇ ਇੱਜ਼ਤ ਦਾ ਪ੍ਰਤੀਕ ਸਮਝਿਆ ਜਾਂਦਾ ਹੈ। ਪੱਗ ਲੱਥਣ ਦਾ ਮਤਲਬ ਘੋਰ ਬੇਇੱਜ਼ਤੀ ਹੁੰਦਾ ਹੈ। ਪੱਗ ਬਟਾਉਣੀ ਵੀ ਇੱਕ ਮੁਹਾਵਰਾ ਹੈ। ਪੰਜਾਬੀ ਲੋਕ ਜਿਸ ਨਾਲ ਪੱਗ ਪਟਾ ਲੈਣ ਉਸ ਨੂੰ ਭਰਾ ਵਾਂਗ ਮਿਲਦੇ ਹਨ। ਪੱਗ ਬਾਰੇ ਪੰਜਾਬੀ ਵਿੱਚ ਬਹੁਤ ਸਾਰੇ ਲੋਕ ਗੀਤ ਹਨ। ਮੋਹਰੇ ਲੱਗਵੇ ਸੰਧੂਰੀ ਪੱਗ ਵਾਲਿਆ, ਪਿੱਛੇ ਆਉਂ ਮੈਂ ਮਿਲਦੀ, ਤੋਤੇ ਰੰਗੀ ਪੱਗ ਬੰਨ੍ਹ ਕੇ ਮੁੰਡਾ ਲੈ ਗਿਆ ਸਰੋਂ ਦੇ ਫੁੱਲ ਵਰਗੀ। ਔਰਤਾਂ ਆਪਣਾ ਸੂਟ ਉਸੇ ਰੰਗ ਦਾ ਪਾਉਂਦੀਆਂ ਸਨ ਜਿਹੜੇ ਰੰਗ ਦੀ ਪੱਗ ਉਹਨਾਂ ਦੇ ਪਤੀਆਂ ਨੇ ਬੰਨ੍ਹੀ ਹੁੰਦੀ ਹੈ। ਇਹ ਉਹਨਾਂ ਦੇ ਆਪਸੀ ਪਿਆਰ ਮੁਹੱਬਤ ਦੀ ਨਿਸ਼ਾਨੀ ਹੁੰਦੀ ਹੈ। ਤੂੰ ਅੱਜ ਕਿਹੜੀ ਪੱਗ ਬੰਨਣੀ, ਉਸੇ ਰੰਗ ਦਾ ਸੂਟ ਮੈਂ ਪਾਵਾਂ। ਦਸਤਾਰ ਮਰਨ ਤੱਕ ਮਾਣ ਵਧਾਉਂਦੀ ਹੈ। ਮਰਨ ਉਪਰੰਤ ਮਰਨ ਵਾਲੇ ਦੀ ਦਸਤਾਰ
ਉਸ

0: बड़े पुत्र दे सिर उत्ते एक विशेष समागम पगड़ी रसम करके धरी जाती है। सारे संसार विच पंजाबी दस्तार अपना वखरा ही स्थान रखती है। रुमाले पहरावे का हिस्सा है जा गहना, इस बारे फैसला करना औखा है। यह कपड़े का होण करके पहरावा है, पर गहने वांग विचरदा है। एक नाल ला के रखिए जिहड़ा दिता सी तू रुमाल निशानी। डेरा बाबा नानक जिथे गुरु नानक देव जी का चोला सांभिया पिया है, उत्थे एक रुमाल भी शीशे दे बक्से विच मड़वा के रख्या होया है। कहा जाता है यह रुमाल बेबे नानकी ने अपने हत्थां नाल तैयार करके अपने वीर नूं दिता सी। अज कल रुमालां दी लोड़ नैपकिनां ने घटा दित्ती है, पर रुमाल साढ़े विरसे का बड़ा नाजुक जिहा हिस्सा है। कुंड पंजाबियों का समाजिक वर्तारा बनिया रहा है। पंजाबणा ब्याह तो बाद कुंड कढ़दियां सन। कुंड वाली जनानी किसी की बहुटी हुंदी सी। एक लाड़ा अपनी बहुटी नूं अपने पिंड की जूह विच बन तो पहला कहिंदा है, कुंड कढ़ लै पतलीए नारे सहुरिआं दा पिंड आ गया। पर अजकल कोई बहुटी कुंड नहीं कढ़दी। पंजाब विच जवान औरतां विच डोरिया लैण दा रवाज सी। डोरिया ऐसी चुन्नी सी जिस विचों आर पार दिसदा सी, ते इह डोरां दी बनी प्रतीत हुंदी सी। डोरिए विचों दी सारे क्लिप कांटे झुमके ते नत्थां दे नाल नाल गोरी दा दंदासा भी दिसदा सी। लै के डोरिया गंढे दी छिल वर्गा रोटी लै के दियोर दी चली। कहा जांदा है खाइए मन पाउंदा पाइए जग पाउंदा। पंजाबी पहरावे दी मुख विशेषता है कि इस विच रंगां नमूनियां दी अथाह वन सवंता है। पंजाबी पहरावा सुचजता ਅਤੇ ਸਾਊਪੁਣੇ ਦਾ ਪ੍ਰਤੀਕ ਦਿੰਦਾ ਹੈ। ਪੰਜਾਬੀ ਲੋਕ ਉੱਦਮੀ ਹਨ। ਮਸ਼ੀਨਾਂ ਦੀ ਕਾਢ ਤੋਂ ਪਹਿਲਾਂ ਘਰਾਂ ਵਿੱਚ ਹੀ ਔਰਤਾਂ ਹੱਥਾਂ ਨਾਲ ਹੀ ਸੂਈ ਧਾਗੇ ਨਾਲ ਕੱਪੜੇ ਸਿਉਂਦੀਆਂ ਸਨ। ਹੁਣ ਦਰਜੀ ਸਿਉਣ ਲੱਗ ਪਏ ਹਨ। ਅਨੇਕਾਂ ਬੁਟੀਕ ਖੁੱਲ੍ਹ ਗਏ ਹਨ ਜਿਨ੍ਹਾਂ ਵਿੱਚ ਨਿੱਤ ਨਵੇਂ ਵਧੀਆ ਨਮੂਨੇ ਤਿਆਰ ਹੁੰਦੇ ਹਨ। ਪੰਜਾਬ ਦੀਆਂ ਔਰਤਾਂ ਮੁੱਖ ਰੂਪ ਵਿੱਚ ਸਲਵਾਰ ਕਮੀਜ਼ ਅਤੇ ਦੁਪੱਟਾ ਪਹਿਨਦੀਆਂ ਹਨ। ਇਹ ਇੱਥੋਂ ਦੀਆਂ ਔਰਤਾਂ ਦੀ ਰਵਾਇਤੀ ਪੁਸ਼ਾਕ ਹੈ। ਸਲਵਾਰ ਕਮੀਜ਼ ਅਤੇ ਦੁਪੱਟੇ ਵਿਭਿੰਨ ਪ੍ਰਕਾਰ ਦੇ ਰੰਗਾਂ ਅਤੇ ਡਿਜ਼ਾਈਨਾਂ ਵਿੱਚ ਆਉਂਦੇ ਹਨ। ਫੁਲਕਾਰੀ ਇੱਥੋਂ ਦੀ ਰਵਾਇਤੀ ਕਢਾਈ ਹੈ ਜੋ ਕਿ ਦੁਪੱਟਿਆਂ ਅਤੇ ਸਲਵਾਰ ਸੂਟ 'ਤੇ ਕੀਤੀ ਜਾਂਦੀ ਹੈ। ਪੰਜਾਬ ਦੇ ਸ਼ਹਿਰੀ ਖੇਤਰਾਂ ਵਿੱਚ ਸਾੜੀ ਅਤੇ ਬਲੌਜ਼ ਦਾ ਵੀ ਕਾਫੀ ਰਿਵਾਜ਼ ਹੈ। ਠੰਡ ਵਿੱਚ ਔਰਤਾਂ ਸਵੈਟਰ ਕੋਟੀ ਜੈਕਟ ਅਤੇ ਸ਼ੌਲ ਦੀ ਵਰਤੋਂ ਕਰਦੀਆਂ ਹਨ, ਅਤੇ ਮਰਦ ਸਰਦੀਆਂ ਵਿੱਚ ਖੇਸ ਅਤੇ ਖੇਸੀ ਦੀ ਬੁੱਕਲ ਮਾਰਦੇ ਸਨ, ਜਿਸ ਦੀ ਥਾਂ ਅੱਜ ਕੱਲ੍ਹ ਲੋਈਆਂ ਅਤੇ ਕੰਬਲਾਂ ਨੇ ਲੈ ਲਈ ਹੈ। ਇਸ ਤੋਂ ਇਲਾਵਾ ਸਰਦੀਆਂ ਵਿੱਚ ਬਾਸਕਟ ਵੀ ਪਹਿਨੀ ਜਾਂਦੀ ਸੀ। ਗਹਿਣੇ ਵੀ ਪਹਿਰਾਵੇ ਦਾ ਹੀ ਇੱਕ ਮੁੱਖ ਅੰਗ ਹਨ, ਜਿਨ੍ਹਾਂ ਬਿਨਾਂ ਪਹਿਰਾਵਾ ਪੂਰਾ ਨਹੀਂ ਹੁੰਦਾ। ਪੰਜਾਬ ਵਿੱਚ ਔਰਤਾਂ ਹਾਰ ਚੂੜੀਆਂ ਅੰਗੂਠੀ ਨੱਕ ਅਤੇ ਕੰਨੇ ਦੇ ਛੱਲੇ ਝਾਂਜਰਾਂ ਆਦਿ ਪਹਿਨਦੀਆਂ ਹਨ। ਸੱਗੀ ਫੁੱਲ ਇੱਥੋਂ ਦਾ ਰਵਾਇਤੀ ਗਹਿਣਾ ਹੈ। ਇੱਥੋਂ ਦੇ ਮਰਦ ਗਹਿਣਿਆਂ ਦੇ ਰੂਪ ਵਿੱਚ ਕੜਾ ਗਲੇ ਦੀ ਚੇਨ ਅਤੇ ਅੰਗੂਠੀ ਪਹਿਨਦੇ ਹਨ। ਕੈਂਠਾ ਇੱਥੋਂ ਦੇ ਮਰਦਾਂ ਦਾ ਰਵਾਇਤੀ ਗਹਿਣਾ ਹੈ। ਪੰਜਾਬੀ ਜੁੱਤੀਆਂ ਵੀ ਪਹਿਰਾਵੇ ਦਾ ਅੰਗ ਹਨ। ਪੰਜਾਬ ਦੀਆਂ ਜੁੱਤੀਆਂ ਦੇਸ਼ ਵਿਦੇਸ਼ ਵਿੱਚ ਪ੍ਰਸਿੱਧ ਹਨ। ਪੰਜਾਬੀ ਪਹਿਰਾਵੇ ਦੇ ਆਧਾਰ 'ਤੇ ਪੰਜਾਬੀ ਸੱਭਿਆਚਾਰ ਦੀ ਜੋ ਤਸਵੀਰ ਉੱਗੜਦੀ ਹੈ, ਉਸ ਤੋਂ ਪੰਜਾਬੀਆਂ ਦੀਆਂ ਚੰਗੇਰੀਆਂ ਕਦਰਾਂ ਕੀਮਤਾਂ, ਨਰੋਈਆਂ ਪਰੰਪਰਾਵਾਂ ਅਤੇ ਉਹਨਾਂ ਦੇ ਜਿੰਦਾ ਦਿਲ ਅਤੇ ਸਾਹਸੀ ਹੋਣ ਦੀ ਪੁਸ਼ਟੀ ਹੁੰਦੀ ਹੈ। ਆਧੁਨਿਕ ਸਮੇਂ ਵਿੱਚ ਪੰਜਾਬੀ ਔਰਤਾਂ ਅਤੇ ਮਰਦਾਂ ਨੇ ਵਿਦੇਸ਼ੀ ਪਹਿਰਾਵੇ ਨੂੰ ਵੀ ਅਪਣਾਇਆ ਹੈ, ਪਰ ਜ਼ਿਆਦਾਤਰ ਪੰਜਾਬੀ ਆਪਣੀ ਰਵਾਇਤੀ ਪੁਸ਼ਾਕ ਹੀ ਪਹਿਨਦੇ ਹਨ, ਜਿਨ੍ਹਾਂ ਨਾਲ ਪੂਰੇ ਸੰਸਾਰ ਵਿੱਚ ਉਹਨਾਂ ਦੀ ਵੱਖਰੀ ਪਛਾਣ ਬਣੀ ਹੋਈ ਹੈ।
1: ਸਾਡਾ ਵਿਰਸਾ ਲੜੀ ਤਹਿਤ ਵਾਰਤਾ ਤੁਸੀਂ ਸੁਣ ਰਹੇ ਸੀ ਮਿਸਰ ਦੀ ਭਾਟੀਆ ਤੋਂ, ਅਤੇ ਵਿਸ਼ਾ ਸੀ ਪੰਜਾਬ ਦਾ ਪਰੰਪਰਿਕ ਪਹਿਰਾਵਾ। ਪਹਿਰਾਵੇ ਨੂੰ ਵੇਖ ਕੇ ਕਿਸੇ ਵੀ ਵਿਅਕਤੀ ਦੇ ਸੱਭਿਆਚਾਰ ਦੀ ਪਛਾਣ ਹੁੰਦੀ ਹੈ। ਉਸੇ ਤਰ੍ਹਾਂ ਲੋਕ ਗੀਤ ਸਾਡੇ ਵਿਰਸੇ ਨੂੰ ਸਮੇਟੀ ਬੈਠੇ ਨੇ। ਤੇ ਆਓ ਹੁਣ ਸੁਣਦੇ।

ਗਾਇਕਾ ਨਰਿੰਦਰ ਬੀਬਾ ਦੀ ਆਵਾਜ਼ 'ਚ ਇਹ ਲੋਕ ਗੀਤ ਤੁਸੀਂ ਸੁਣ ਰਹੇ ਸੀ। ਆਸ ਹੈ ਕਿ ਮਿੱਟੀ ਦੀ ਮਹਿਕ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ। ਇਸ ਦੇ ਨਾਲ ਹੀ ਮਿੱਟੀ ਦੀ ਮਹਿਕ ਪ੍ਰੋਗਰਾਮ ਦਾ ਸਮਾਂ ਹੁਣ ਖਤਮ ਹੁੰਦਾ ਹੈ। ਹੁਣ ਸ਼ਮਿੰਦਰ ਕਲੇਰ ਨੂੰ ਇਜਾਜ਼ਤ ਦਿਓ।

0: जापान के साथ भारत की पार्टनरशिप केवल इन्वेस्टमेंट पार्टनरशिप नहीं है, ये डेवलपमेंट की पार्टनरशिप है। समृद्ध और विकसित भारत के लिए विकसित खेती और समृद्ध किसान, हमारा लक्ष्य उत्पादन बढ़ाना। 140 करोड़ भारतवासियों का पेट तो हम भरना ही चाहते हैं, लेकिन भारत को दुनिया का फूड बास्केट भी बनाना चाहते हैं।
1: श्री चौहान ने कहा कि उत्तर प्रदेश विच अथाह संभावनावां ने अते इह अंतरराष्ट्रीय निवेश लई इक प्रमुख केंद्र वजों उभर रहा है। विदेश मंत्री डॉ एस जयशंकर ने अज सिंगापुर के विदेश मंत्री विवियन बालकृष्णन नाल मुलाकात की। डॉ जयशंकर कल होने वाली चौथी भारत सिंगापुर मंत्री पदरी गोलमेज मीटिंग विच हिस्सा लैण लई सिंगापुर विच ने। दोहां विदेश मंत्री ने सिंगापुर विच भारतीय हाई कमिशन के नवे चांसरी कॉम्पलैक्स का नींह पत्थर भी रख्या। एक सोशल मीडिया पोस्ट विच श्री जयशंकर ने विश्वास प्रगट किया कि यह कॉम्पलैक्स भारत सिंगापुर व्यापक रणनीतिक भाईवाली विच एक नवे युग की निशानदेही करेगा और प्रवासी भारतीयों लई सेवावां नूं होर बेहतर बनाने विच सहायता करेगा। डॉ जयशंकर ने कहा कि मुलाकात दौरान दोहां नेतावां ने भारत और सिंगापुर विचकार व्यापक रणनीतिक भाईवाली नूं होर मजबूत करने के ढंग तरीकों बारे विस्थार नाल चर्चा की। वणज ते उद्योग मंत्री पीयूष गोयल अज तों सिंगापुर दे तीन दिना दौरे ते ने। इह दौरा भारत सिंगापुर मंत्री पदरी गोलमेज मीटिंग तहत दोहां देशां विचकार चल रही उच्च पदरी गल्लबात दा हिस्सा है। श्री गोयल दे नाल वख-वख खेत्रां दे लगभग 70 सीनियर सनअतकारां दा इक भारतीय व्यापारक वफद भी है। इस दौरे दा उद्देश दोहां देशां विचकार आर्थिक ते व्यापारक संबंधां नूं होर मजबूत करना है। श्री गोयल कल चौथी भारत सिंगापुर मंत्री पदरी गोलमेज विच शामिल होणगे। वित्त मंत्री निर्मला सीतारमन, विदेश मंत्री डॉ एस जयशंकर अते इलैक्ट्रॉनिक्स ते तकनालोजी मंत्री अश्विनी वैष्णव भी मीटिंग विच श्री गोयल नाल शामिल होणगे। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @JRRN ਜਲੰਧਰ। पछमी बंगाल विच अज तड़के कोलकाता दे न्यू मार्केट इलाके विच एक होटल विच अग लगण कारण 9 लोकां दी मौत हो गई ते 6 होर जख्मी हो गए। पुलिस हलके ने दस्या है कि अग राती करीब 2 बजे लगी। मुढली जांच तों पता लगा कि होटल विच अग तों बचाव जां अग बुझाउण लई कोई प्रबंध नहीं सी। राष्ट्रपति द्रौपदी मुर्मू, उपराष्ट्रपति CP राधा कृष्णन अते प्रधानमंत्री नरेंद्र मोदी ने कोलकाता विच अग लगण दी घटना विच होए जानी नुकसान ते दुख प्रगट कीता है। एक सोशल मीडिया पोस्ट विच राष्ट्रपति, उपराष्ट्रपति ते प्रधानमंत्री ने इस घटना विच अपने अजीजां नूं गुआउण वाले परिवारां प्रति संवेदना प्रगट कीती है। पंजाब पुलिस ने नवे भर्ती हुए रक्षा मुलाजमां लई तसदीक प्रक्रिया नूं तेज करन लई एक आनलाइन डिजिटल पोर्टल शुरू कीता है। ਇਹ ਪੋਰਟਲ ਰੱਖਿਆ ਮੰਤਰਾਲੇ ਨਾਲ ਜੁੜਿਆ ਹੋਇਆ ਜੋ ਨਵੇਂ ਭਰਤੀ ਹੋਏ ਮੁਲਾਜ਼ਮਾਂ ਅਤੇ ਦਸਤਾਵੇਜ਼ਾਂ ਅਤੇ ਪ੍ਰਮਾਣ ਪੱਤਰਾਂ ਦੀ ਤਸਦੀਕ ਕਰਦਾ ਹੈ। ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ ਗੌਰਵ ਯਾਦਵ ਨੇ ਕੱਲ੍ਹ ਸ਼ਾਮ ਪੋਰਟਲ ਸ਼ੁਰੂ ਕੀਤਾ। ਇਹ ਪੰਜਾਬ ਪੁਲਿਸ ਦੇ ਸਾਂਝ ਪਲੇਟਫਾਰਮ ਤੇ ਉਪਲਬਧ ਹੈ। ਸ੍ਰੀ ਯਾਦਵ ਨੇ ਕਿਹਾ ਕਿ ਇਸ ਪੋਰਟਲ ਨਾਲ ਤਸਦੀਕ ਚ ਲੱਗਣ ਵਾਲਾ ਸਮਾਂ ਮਹੀਨਿਆਂ ਤੋਂ ਘੱਟ ਕੇ ਕੁਝ ਦਿਨਾਂ ਦਾ ਰਹਿ ਜਾਏਗਾ। ਪੋਰਟਲ ਦੇ ਸ਼ੁਭਾਰੰਭ ਦੌਰਾਨ ਮੌਜੂਦ ਰੱਖਿਆ ਮੰਤਰਾਲੇ ਦੇ ਮਨੁੱਖੀ ਸਰੋਤ ਨਿਰਦੇਸ਼ਕ ਐਰਨ ਪਮੇਈ ਨੇ ਪੰਜਾਬ ਪੁਲਿਸ IT ਟੀਮ ਦੀ ਆਨਲਾਈਨ ਡਿਜੀਟਲ ਤਸਦੀਕ ਵਿਕਸਿਤ ਕਰਨ ਲਈ ਸ਼ਲਾਘਾ ਕੀਤੀ। ਪੰਜਾਬ ਵਿਚ ਰਾਸ਼ਟਰੀ ਮਹਿਲਾ ਕਮਿਸ਼ਨ NCW ਨੇ ਜਲੰਧਰ ਵਿਚ ਯਸ਼ੋਦਾ AI ਪਹਿਲਕਦਮੀ ਦੀ ਸ਼ੁਰੂਆਤ ਕੀਤੀ। ਇਸ ਦਾ ਉਦੇਸ਼ ਔਰਤਾਂ ਨੂੰ ਆਰਟੀਫਿਸ਼ੀਅਲ ਇੰਟੈਲੀਜੈਂਸ ਜਾਣਕਾਰੀ ਪ੍ਰਦਾਨ ਕਰਕੇ ਅਤੇ ਨਵੀਆਂ ਤਕਨਾਲੋਜੀਆਂ ਵਿਚ ਉਨ੍ਹਾਂ ਦੀ ਹਿੱਸੇਦਾਰੀ ਵਧਾ ਕੇ ਡਿਜੀਟਲ ਤੌਰ ਤੇ ਸਮਰੱਥ ਬਣਾਉਣਾ ਹੈ। ਕਮਿਸ਼ਨ ਪਿਛਲੇ ਸਾਲ ਤੋਂ ਇਸ AI ਸਾਖਰਤਾ ਪ੍ਰੋਗਰਾਮ ਨੂੰ ਚਲਾ ਰਿਹਾ ਹੈ। NCW ਚੇਅਰਪਰਸਨ ਵਿਜੇ ਰਹਿਟਕਰ ਨੇ ਕੱਲ੍ਹ ਜਲੰਧਰ ਦੌਰੇ ਦੌਰਾਨ ਇਸ ਪਹਿਲਕਦਮੀ ਦੀ ਸ਼ੁਰੂਆਤ ਕੀਤੀ। ਇਹ ਪ੍ਰੋਗਰਾਮ ਔਰਤਾਂ ਨੂੰ AI ਦੇ ਨਾਲ ਨਾਲ ਸਾਈਬਰ ਸੁਰੱਖਿਆ, ਡਿਜੀਟਲ ਪ੍ਰਾਈਵੇਸੀ ਅਤੇ ਸੁਰੱਖਿਅਤ ਆਨਲਾਈਨ ਗਤੀਵਿਧੀਆਂ ਬਾਰੇ ਸਿੱਖਿਅਤ ਕਰੇਗਾ। ਸ੍ਰੀਮਤੀ ਰਹਿਟਕਰ ਨੇ ਔਰਤਾਂ ਦੀ ਸੁਰੱਖਿਆ ਨਾਲ ਸਬੰਧਤ ਮੁੱਦਿਆਂ ਤੇ ਸੀਨੀਅਰ ਜ਼ਿਲ੍ਹਾ ਅਧਿਕਾਰੀਆਂ ਨਾਲ ਇਕ ਸਮੀਖਿਆ ਮੀਟਿੰਗ ਵੀ ਕੀਤੀ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਔਰਤਾਂ ਦੀ ਸੁਰੱਖਿਆ ਸਿਰਫ਼ ਇਕ ਭਲਾਈ ਮੁੱਦਾ ਨਹੀਂ ਹੈ, ਸਗੋਂ ਸੁਸ਼ਾਸਨ ਦਾ ਆਧਾਰ ਹੈ। ਸਿਹਤ ਤੇ ਪਰਿਵਾਰ ਭਲਾਈ ਮੰਤਰੀ JP ਨੱਡਾ ਨੂੰ ਅੱਜ ਦਿੱਲੀ ਦੇ AIIMS ਤੋਂ ਛੁੱਟੀ ਦੇ ਦਿੱਤੀ ਗਈ ਹੈ। ਸ੍ਰੀ ਨੱਡਾ ਦੀ ਸੋਮਵਾਰ ਨੂੰ ਐਂਜੀਓਪਲਾਸਟੀ ਹੋਈ ਸੀ। ਉਨ੍ਹਾਂ ਨੂੰ ਪਿਛਲੇ ਹਫ਼ਤੇ ਤਬੀਅਤ ਖਰਾਬ ਹੋਣ ਕਾਰਨ AIIMS ਵਿਚ ਦਾਖਲ ਕਰਾਇਆ ਗਿਆ ਸੀ। ਜੰਮੂ ਕਸ਼ਮੀਰ ਵਿਚ ਬੀਤੀ ਰਾਤ ਰਿਆਸੀ ਜ਼ਿਲ੍ਹੇ ਵਿਚ ਇਕ ਵਾਹਨ ਸੜਕ ਤੋਂ ਫਿਸਲ ਕੇ ਖੱਡ ਵਿਚ ਡਿੱਗਣ ਕਾਰਨ ਇਕ ਪਰਿਵਾਰ ਦੇ 3 ਮੈਂਬਰਾਂ ਦੀ ਮੌਤ ਹੋ ਗਈ ਅਤੇ 2 ਹੋਰ ਜ਼ਖਮੀ ਹੋ ਗਏ। ਇਹ ਹਾਦਸਾ ਪਨਾਸਾ ਪਿੰਡ ਨੇੜੇ ਉਸ ਸਮੇਂ ਵਾਪਰਿਆ ਜਦੋਂ ਥਨੋਲੇ ਤੇ ਬੁੱਧ ਪਿੰਡ ਜਾਂਦੇ ਸਮੇਂ ਇਕ ਮੋੜ ਤੇ ਡਰਾਈਵਰ ਦਾ ਵਾਹਨ ਤੇ ਕੰਟਰੋਲ ਨਾ ਰਿਹਾ। ਜ਼ਖਮੀਆਂ ਨੂੰ ਹਸਪਤਾਲ ਵਿਚ ਦਾਖਲ ਕਰਾਇਆ ਗਿਆ ਹੈ। भारत ने श्रीलंका खिलाफ पहला क्रिकेट टेस्ट मैच 100